ਸਾਡੇ ਪਿਆਰ ਤੇ ਵੀ ਦਿਨ ਆਉਣਗੇ, ਪਿਆਰ ਵਿੱਚ ਪਿਆਸ ਕਰਨ ਸਾਡੇ ਵੀ ਜੀਵ ਪੈ ਜਾਂਦੇ ਨੇ।

0: ਸਿਫਾਤੇ ਤਾਂ ਕੋਈ
1: ਕੀ ਪਤਾ ਸਿਫਾਤੇ ਹੋਣ ਸਾਡੇ ਪਿਆਰ ਤੇ ਵੀ ਦਿਨ ਆਉਣਗੇ ਪਿਆਰ ਵਿੱਚ ਪਿਆਸ ਕਰਨ ਪੱਟ ਵੀ ਕੀ ਪੈ ਜਾਂਦੇ ਨੇ ਮੇਰਾ ਵਾਸਤੇ ਤੈਨੂੰ ਤਖਤ ਦੇ ਬਾਰੇ